ਅੱਜ ਦਿਨ ਐਤਵਾਰ 13 ਸਤੰਬਰ ਅਤੇ 2026 ਦੀ ਸੱਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਤੁਸੀਂ ਫਰੀ ਔਨ ਏਅਰ ਰੇਡੀਓ FM ਬੈਂਡ ਅਤੇ 99.9 ਦੀ ਫਰੀਕੁਐਂਸੀ 'ਤੇ ਸੁਣ ਸਕਦੇ ਹੋ ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.swr999.com.au 'ਤੇ ਸੁਣ ਸਕਦੇ ਹੋ ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਜ਼ਰੀਏ ਵੀ ਸੁਣ ਸਕਦੇ ਹੋ ਕਮਿਊਨਿਟੀ ਦਾ ਪ੍ਰੋਗਰਾਮ ਕੋਈ ਵੀ ਗੱਲਬਾਤ ਕਮਿਊਨਿਟੀ ਵਾਸਤੇ ਤੁਸੀਂ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਫੋਨ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ 02-9676-3999 ਜਾਂ ਤੁਸੀਂ ਈਮੇਲ ਕਰ ਸਕਦੇ ਹੋ sham.kumar@swr999.com.au 'ਤੇ ਬਹੁਤ ਵਧੀਆ ਮੌਸਮ ਹੈ ਇਸ ਵੇਲੇ ਚੱਲ ਰਿਹਾ ਜੀ ਮੌਸਮ ਜਿਹੜਾ ਕਿ ਅੱਜ ਥੋੜ੍ਹੀ ਜਿਹੀ ਗਰਮੈਸ਼ 'ਚ ਰਹੇਗਾ 10 ਤੋਂ 26 ਤੱਕ ਅਗਲੇ 3 ਦਿਨ ਮੰਗਲਵਾਰ ਤੱਕ ਇੰਨੀ ਕੁ ਗਰਮੀ ਰਹੇਗੀ 26 ਤੱਕ ਅਤੇ ਉਸ ਤੋਂ ਬਾਅਦ 'ਚ ਬੁੱਧਵਾਰ ਤੋਂ ਫਿਰ ਵਾਪਸ ਠੰਡ 'ਚ ਆ ਜਾਏਗਾ ਬੁੱਧਵਾਰ ਅਤੇ ਵੀਰਵਾਰ ਨੂੰ ਟੈਂਪਰੇਚਰ 7 ਤੋਂ 18 ਰਹੇਗਾ ਫਿਰ ਮੁੜ ਕੇ ਸ਼ੁੱਕਰਵਾਰ ਤੋਂ ਆਉਂਦੇ ਐਤਵਾਰ ਤੱਕ ਟੈਂਪਰੇਚਰ ਫਿਰ ਵੱਧ ਕੇ 23 ਤੋਂ 28 ਤੱਕ ਪਹੁੰਚ ਜਾਏਗਾ ਸੋ ਟੈਂਪਰੇਚਰ ਜਿਹੜਾ ਥੋੜ੍ਹੀ ਜਿਹੀ ਗਰਮੈਸ਼ ਵਾਲੇ ਦਿਨ ਸ਼ੁਰੂ ਹੋ ਕੇ ਫਿਰ ਮੁੜ ਕੇ ਠੰਡ ਅਤੇ ਫਿਰ ਮੁੜ ਕੇ ਗਰਮੈਸ਼ 'ਚ ਆਏਗਾ ਸੋ ਵਧੀਆ ਮੌਸਮ ਦੇ ਵਿੱਚ ਆਪਾਂ ਦਾਖਲ ਹੋ ਰਹੇ ਹਾਂ ਅੱਗੇ ਗਰਮੈਸ਼ ਆਏਗੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਰਮਾਤਮਾ ਦੇ ਨਾਂ ਦੇ ਨਾਲ ਉਹ ਤੋਂ ਬਾਅਦ 'ਚ ਗੀਤ ਸੰਗੀਤ ਦਾ ਸਫ਼ਰ ਚੱਲੇਗਾ 2 ਘੰਟੇ ਦਾ ਸਫ਼ਰ 10 ਵਜੇ ਤੱਕ ਜ਼ਰੂਰ ਸਾਥ ਦੇਣਾ

ਇਹ ਸੀ ਭਾਈ ਹਰਜਿੰਦਰ ਸਿੰਘ ਜੀ ਰਾਗੀ ਸ਼੍ਰੀਨਗਰ ਵਾਲੇ, ਉਹਨਾਂ ਦੁਆਰਾ ਗਾਇਆ ਹੋਇਆ ਇੱਕ ਸ਼ਬਦ। ਸਮਾਂ ਇਸ ਵੇਲੇ 8:16 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਕੁਛ ਮਿੰਟ ਨੋਨ ਸਟੋਪ ਗਿੱਧੇ ਭੰਗੜੇ ਵਾਲੇ ਗੀਤ ਸੁਣਦੇ ਹਾਂ। ਤੁਹਾਡੀ ਪਸੰਦ ਦੇ ਕੋਈ ਗੀਤ ਹੋਣ ਤਾਂ ਜ਼ਰੂਰ ਦੱਸਣਾ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੂਰੇ ਕਰਨ ਦੀ।

ਦਿਨ ਐਤਵਾਰ ਤੇ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਸ਼ਾਮ ਕੁਮਾਰ ਦੇ ਨਾਲ। ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਲ 99.9 FM ਦੀ ਫ੍ਰੀਕੁਐਂਸੀ ਤੋਂ ਸੁਣਦੇ ਹੋ। ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ ਸੁਣ ਸਕਦੇ, ਜਾਂ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ www.sww.com.au ਉੱਤੇ ਸੁਣ ਸਕਦੇ ਹੋ ਇੰਟਰਨੈਟ ਦੇ ਮਾਧਿਅਮ, ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ 99.9 FM SWR ਲੱਗ ਕੇ ਸੁਣ ਸਕਦੇ ਹੋ। ਸੋ SWR 99.9 ਲੱਭੋ ਅਤੇ ਸੁਣ ਲਓ।

0: ਸੋ ਅੱਜ ਬਹੁਤ ਵਧੀਆ ਮੌਸਮ, ਥੋੜ੍ਹੀ ਜਿਹੀ ਗਰਮੀ ਦਾ ਦਿਨ, ਟੈਂਪਰੇਚਰ 10 ਤੋਂ ਲੈ ਕੇ 26, ਕੱਲ੍ਹ ਨੂੰ ਅਤੇ ਪਰਸੋਂ ਨੂੰ ਮੰਗਲਵਾਰ ਤੱਕ ਸੇਮ ਹੀ ਟੈਂਪਰੇਚਰ ਰਹੇਗਾ। ਬੁੱਧ ਵੀਰਵਾਰ ਨੂੰ ਥੋੜ੍ਹੀ ਜਿਹੀ ਟੈਂਪਰੇਚਰ ਡਰੋਪ ਹੋਏਗਾ, 18 ਟੈਂਪਰੇਚਰ, ਅਤੇ ਸ਼ੁੱਕਰਵਾਰ ਤੋਂ ਫਿਰ ਹੌਲੀ ਹੌਲੀ ਵਧਣਾ ਸ਼ੁਰੂ ਹੋ ਕੇ ਐਤਵਾਰ ਨੂੰ ਟੈਂਪਰੇਚਰ 28 ਹੋਏਗਾ। ਇਹ ਹੈ ਇਸ ਹਫ਼ਤੇ ਦੀ ਮੌਸਮ ਦਾ ਹਾਲ। ਥੋੜ੍ਹਾ ਬਹੁਤਾ ਥੱਲੇ ਉੱਤੇ ਵੀ ਹੋ ਸਕਦਾ। ਚਲੋ ਦੋ ਗੱਲਾਂ ਸੁਣਦੇ ਹਾਂ ਜਿਹੜੀਆਂ ਵਧੀਆ ਲੱਗਦੀਆਂ, ਉਹਨਾਂ 'ਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰੀਏ, ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੂਰ ਹੋ ਜਾਂਦੀਆਂ।
1: ਖੁਦ ਨੂੰ ਜਿਹੋ ਜਿਹਾ ਸਮਝਦੇ ਹੋ, ਯਕੀਨ ਕਰੋ ਤੁਸੀਂ ਉਹੋ ਜਿਹੇ ਨਹੀਂ ਹੋ, ਨਾ ਹੀ ਤੁਸੀਂ ਉਹੋ ਜਿਹੇ ਹੋ ਜਿਹੋ ਜਿਹਾ ਆਪਣੇ ਬਾਰੇ ਲੋਕਾਂ ਨੂੰ ਦੱਸਦੇ ਰਹਿੰਦੇ ਹੋ। ਤੁਸੀਂ ਉਹੋ ਜਿਹੇ ਹੋ ਜਿਹੋ ਜਿਹੇ ਤੁਹਾਡੇ ਵਿਚਾਰ ਹਨ, ਉਹ ਵਿਚਾਰ ਨਹੀਂ ਜਿਹੜੇ ਮੇਰੇ ਵਾਂਗ ਪ੍ਰਵਚਨ ਬਣਾ ਬਣਾ ਕੇ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਹੋ, ਨਾ ਹੀ ਉਹ ਵਿਚਾਰ ਜਿਹੜੇ ਤਾਜ਼ਾ ਤਾਜ਼ਾ ਕਿਸੇ ਕਿਤਾਬ 'ਚੋਂ ਪੜ੍ਹੇ ਹਨ ਜਾਂ ਕਿਸੇ ਕੋਲੋਂ ਸੁਣੇ ਹਨ, ਬਲਕਿ ਉਹ ਵਿਚਾਰ ਜਿਹੜੇ ਨਿਰੋਲ ਤੁਹਾਡੇ ਆਪਣੇ ਹਨ, ਉਹ ਵਿਚਾਰ ਜਿਹੜੇ ਉਦੋਂ ਤੁਹਾਡੇ ਮਨ ਵਿੱਚ ਆਉਂਦੇ ਹਨ ਜਦੋਂ ਤੁਸੀਂ ਇਕੱਲੇ ਬੈਠੇ ਹੁੰਦੇ ਹੋ, ਉਹ ਵਿਚਾਰ ਜਿਹੜੇ ਬਿਨਾਂ ਕਿਸੇ ਕਾਰਨ ਤੁਹਾਡੇ ਦਿਮਾਗ ਵਿੱਚ ਚੱਲਦੇ ਰਹਿੰਦੇ ਹਨ। ਮਹਾਤਮਾ ਦਾ ਇੱਕ ਚੇਲਾ ਸੀ ਵੀਰ ਗੋਪਾਲ, ਜੋ ਅਕਸਰ ਹੀ ਕਿਸੇ ਨਾ ਕਿਸੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ। ਉਸ ਨੂੰ ਲੱਗਦਾ ਸੀ ਕਿ ਉਸਦਾ ਸਰੀਰ ਬਹੁਤ ਪਤਲਾ ਹੈ, ਉਸਦੇ ਸਿਰ ਦੇ ਵਾਲ ਝੜ ਰਹੇ ਹਨ, ਉਸਦੀ ਕਮਾਈ ਓਨੀ ਨਹੀਂ ਹੈ ਜਿੰਨੀ ਉਸਨੂੰ ਲੋੜ ਹੈ, ਉਸਦੇ ਜੋੜਾਂ 'ਚ ਦਰਦ ਰਹਿੰਦਾ ਸੀ, ਅਤੇ ਉਸਨੂੰ ਇਹ ਵੀ ਲੱਗਦਾ ਸੀ ਕਿ ਉਸਦੇ ਢਿੱਡ ਵਿੱਚ ਰਸੌਲੀ ਹੋ ਗਈ ਹੈ। ਇੱਕ ਦਿਨ ਮਹਾਤਮਾ ਕੋਲ ਆਇਆ ਅਤੇ ਕਹਿਣ ਲੱਗਾ, ਗੁਰੂ ਜੀ, ਮੈਨੂੰ ਡਾਕਟਰ ਨੇ ਕਿਹਾ ਹੈ ਕਿ ਮੈਂ ਹਵਾ ਪਾਣੀ ਬਦਲਾਂ ਤਾਂ ਠੀਕ ਹੋ ਸਕਦਾ ਹਾਂ, ਇਸ ਲਈ ਮੈਂ ਦੂਰ ਪਹਾੜੀ ਇਲਾਕੇ ਵਿੱਚ ਜਾ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਉੱਥੇ ਜਾ ਕੇ ਠੀਕ ਹੋ ਜਾਵਾਂ। ਮਹਾਤਮਾ ਨੇ ਮੁਸਕਰਾਉਂਦੇ ਹੋਏ ਇੱਕ ਚਿੱਠੀ ਲਿਖ ਕੇ ਉਸਨੂੰ ਦਿੱਤੀ ਅਤੇ ਕਿਹਾ, ਜਿੱਥੇ ਵੀ ਚੱਲਿਆ ਹੈ ਉੱਥੇ ਜਾ ਕੇ ਕੁਝ ਮਹੀਨਿਆਂ ਬਾਅਦ ਇਸ ਚਿੱਠੀ ਨੂੰ ਪੜ੍ਹੀ। ਸਤ ਬਚਨ ਕਹਿ ਕੇ ਵੀਰ ਗੋਪਾਲ ਚਲਾ ਗਿਆ। ਖੂਬਸੂਰਤ ਪਹਾੜੀ ਇਲਾਕੇ ਵਿੱਚ ਰਹਿੰਦਿਆਂ ਵੀ ਉਸਦੀਆਂ ਚਿੰਤਾਵਾਂ ਦਾ ਅੰਤ ਨਹੀਂ ਸੀ ਹੋਇਆ। ਉੱਥੇ ਜਾ ਕੇ ਉਸਨੂੰ ਕੋਈ ਕੰਮ ਧੰਦਾ ਵੀ ਨਹੀਂ ਸੀ ਮਿਲਿਆ, ਅਤੇ ਨਾਲੇ ਪਹਾੜੀ ਮੱਛਰਾਂ ਮੱਖੀਆਂ ਦੇ ਲੜਨ ਕਰਕੇ ਉਸਨੂੰ ਹੋਰ ਬਿਮਾਰ ਹੋ ਜਾਣ ਦੀ ਚਿੰਤਾ ਨੇ ਘੇਰ ਲਿਆ ਸੀ। ਇੱਕ ਦਿਨ ਉਸਨੂੰ ਮਹਾਤਮਾ ਦੀ ਚਿੱਠੀ ਦੀ ਯਾਦ ਆਈ। ਉਸਨੇ ਖੋਲ੍ਹ ਕੇ ਚਿੱਠੀ ਪੜ੍ਹੀ। ਲਿਖਿਆ ਸੀ, ਵੀਰ ਗੋਪਾਲ, ਇੱਥੇ ਆ ਕੇ ਵੀ ਤੇਰੀ ਹਾਲਤ ਵਿੱਚ ਕੋਈ ਫਰਕ ਨਹੀਂ ਪਿਆ, ਹੈ ਨਾ? ਮੈਂ ਜਾਣਦਾ ਸੀ ਤੈਨੂੰ ਉੱਥੇ ਸ਼ਾਂਤੀ ਨਹੀਂ ਮਿਲੇਗੀ, ਕਿਉਂਕਿ ਤੂੰ ਆਪਣੇ ਨਾਲ ਉੱਥੇ ਵੀ ਉਹ ਚੀਜ਼ ਲੈ ਗਿਆ ਹੈ ਜਿਹੜੀ ਤੇਰੇ ਕਲੇਸ਼ ਦਾ ਕਾਰਨ ਸੀ। ਉਹ ਹੈ ਤੇਰੀ ਵਿਚਾਰਧਾਰਾ। ਤੇਰੇ ਸਰੀਰ ਜਾਂ ਦਿਮਾਗ ਵਿੱਚ ਕਿਤੇ ਕੁਝ ਨਹੀਂ ਵਿਗੜਿਆ, ਨਾ ਹੀ ਤੇਰੇ ਆਪਣੇ ਪਿੰਡ ਦੇ ਹਾਲਾਤ ਨੇ ਤੈਨੂੰ ਬਿਮਾਰ ਕੀਤਾ ਸੀ। ਤੇਰੀ ਵਿਚਾਰਧਾਰਾ ਹੀ ਤੇਰੇ ਦੁੱਖ ਦਾ ਮੂਲ ਕਾਰਨ ਹੈ। ਮਨੁੱਖ ਆਪਣੇ ਮਨ ਵਿੱਚ ਜੈਸਾ ਸੋਚਦਾ ਹੈ ਵੈਸਾ ਹੀ ਹੁੰਦਾ ਹੈ। ਵੀਰ ਗੋਪਾਲ, ਜਦੋਂ ਤੈਨੂੰ ਇਹ ਗਿਆਨ ਹੋ ਜਾਵੇ ਤਾਂ ਤੂੰ ਘਰ ਪਰਤਾਵੀਂ, ਤੂੰ ਆਪਣੇ ਆਪ ਚੰਗਾ ਹੋ ਜਾਵੇਂਗਾ। ਸਾਡੇ ਵਿਚਾਰ ਹੀ ਸਾਡੇ ਵਿਅਕਤੀਤਵ ਨੂੰ ਬਣਾਉਂਦੇ ਹਨ। ਅਸੀਂ ਆਪਣੇ ਵਿਚਾਰਾਂ ਤੋਂ ਵੱਖਰੇ ਨਹੀਂ ਹੋ ਸਕਦੇ। ਜੇ ਤੁਹਾਡੇ ਵਿਚਾਰ ਸੁਖਦਾਈ ਹਨ ਤਾਂ ਤੁਸੀਂ ਸੁਖੀ ਹੋਵੋਗੇ, ਦੁੱਖਦਾਈ ਵਿਚਾਰ ਤੁਹਾਨੂੰ ਦੁਖੀ ਕਰ ਦੇਣਗੇ, ਡਰਾਉਣੇ ਵਿਚਾਰ ਤੁਹਾਨੂੰ ਭੈਭੀਤ ਅਤੇ ਬਿਮਾਰ ਵਿਚਾਰ ਤੁਹਾਨੂੰ ਬਿਮਾਰ ਕਰ ਦੇਣਗੇ। ਜੇ ਅਸਫਲਤਾ ਬਾਰੇ ਸੋਚੋਗੇ ਤਾਂ ਅਸਫਲ ਹੀ ਹੋਵੋਗੇ। ਸਾਡਾ ਜੀਵਨ ਬਹੁਤ ਜਟਿਲ ਹੈ, ਅਸੀਂ ਹਰ ਹਾਲਤ ਵਿੱਚ ਇੱਕੋ ਜਿਹਾ ਰੁੱਖ ਨਹੀਂ ਅਪਣਾ ਸਕਦੇ। ਆਪਣੀਆਂ ਸਮੱਸਿਆਵਾਂ ਪ੍ਰਤੀ ਚੇਤੰਨ ਰਹਿਣਾ ਮਾੜੀ ਗੱਲ ਨਹੀਂ, ਪਰ ਉਹਨਾਂ ਦੀ ਚਿੰਤਾ ਕਰਦੇ ਰਹਿਣਾ ਜ਼ਰੂਰ ਮਾੜੀ ਗੱਲ ਹੈ। ਚੇਤੰਨ ਰਹਿਣ ਦਾ ਅਰਥ ਹੈ ਸਮੱਸਿਆ ਦਾ ਗਿਆਨ ਹੋਣਾ ਅਤੇ ਉਸਨੂੰ ਸ਼ਾਂਤੀ ਨਾਲ ਸੁਲਝਾਉਣ ਦਾ ਯਤਨ ਕਰਨਾ। ਚਿੰਤਾ ਦਾ ਅਰਥ ਹੈ ਵਿਆਕੁਲ ਹੋ ਕੇ ਭਟਕਦੇ ਫਿਰਨਾ। ਮਨੁੱਖ ਨੂੰ ਕਿਸੇ ਘਟਨਾ ਦੇ ਘਟਣ ਨਾਲ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਉਸ ਘਟਨਾ ਸੰਬੰਧੀ ਆਪਣੇ ਵਿਚਾਰਾਂ ਨਾਲ ਹੁੰਦਾ ਹੈ। ਤੁਹਾਡੇ ਜੀਵਨ ਦੀ ਸੁੱਖ ਸ਼ਾਂਤੀ ਪੂਰੀ ਤਰ੍ਹਾਂ ਤੁਹਾਡੀ ਮਾਨਸਿਕ ਅਵਸਥਾ 'ਤੇ ਨਿਰਭਰ ਕਰਦੀ ਹੈ। ਤੁਹਾਡੇ ਵਿਚਾਰ ਹੀ ਸਵਰਗ ਨੂੰ ਨਰਕ ਅਤੇ ਨਰਕ ਨੂੰ ਸਵਰਗ ਬਣਾ ਸਕਦੇ ਹਨ।
2: The difference is the music.
0: ਸੋ ਕੋਸ਼ਿਸ਼ ਕਰੀਏ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਵਧੀਆ ਰੱਖੀਏ, ਪੋਜ਼ਿਟਿਵ ਰੱਖੀਏ। ਵਿਚਾਰਾਂ ਦੇ ਆਪਣੇ ਅੰਦਰ ਜਿੱਦਾਂ ਵੀ ਆਪਾਂ ਰੱਖਾਂਗੇ ਐਨਰਜੀ ਉੱਦਾਂ ਦੀ ਹੀ ਪੈਦਾ ਹੁੰਦੀ ਆ ਅਤੇ ਉੱਦਾਂ ਦੇ ਹਾਲਾਤ ਫਿਰ ਬਣ ਜਾਂਦੇ ਆ। ਕੋਸ਼ਿਸ਼ ਕਰਕੇ ਦੇਖੋ, ਜੋ ਗੱਲ ਇਹ ਕਹੀ ਆ ਸ਼ਾਇਦ ਬਹੁਤ ਹੱਦ ਤੱਕ ਸੱਚ ਆ। ਤੁਹਾਡੇ ਕੀ ਵਿਚਾਰ ਆ, ਤੁਸੀਂ ਇਹਨੂੰ ਕਿੱਦਾਂ ਲੈਂਦੇ ਹੋ ਜ਼ਰੂਰ ਦੱਸਣਾ। ਅਗਰ ਕਦੀ ਮੌਕਾ ਲੱਗੇ ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ।

0: 그래.
1: SWA 99.9.
2: The difference is the music.
3: ਇਹ ਸੀ ਦੋ ਗੱਲਾਂ ਕਰੀਏ ਪਿਆਰ ਦੀਆਂ ਔਰ ਬਹੁਤ ਵੱਡੇ ਵੱਡੇ ਵਾਅਦੇ ਜ਼ਿੰਦਗੀ ਦੇ ਇਸ ਦੋ ਗੱਲਾਂ ਦੇ ਵਿੱਚ ਪ੍ਰਗਟ ਕਰਤੇ ਅਤੇ ਉਹਨੂੰ ਨਿਭਾਉਣ ਵਾਸਤੇ ਫਿਰ ਉਮਰ ਚਾਹੀਦੀ ਆ ਉਮਰ ਦੀ ਵੀ ਕਾਮਨਾ ਕਰ ਗਏ ਅਤੇ ਅੱਗੇ ਗਾਣੇ ਦੀ ਤਰਜ਼ ਸੁਣਦੇ ਹਾਂ ਬਹੁਤ ਹੀ ਪਿਆਰਾ ਗੀਤ ਹਾਲਾਤਾਂ ਦੇ ਨਾਲ ਅੱਜ ਦੇ ਹਾਲਾਤਾਂ ਨਾਲ ਜੁੜਿਆ ਹੋਇਆ ਜ਼ਿੰਦਗੀ ਨਾਲ ਜੁੜਿਆ ਹੋਇਆ ਗੀਤ ਉਹਦੀ ਤਰਜ਼ ਉਹ ਸੁਣਦੇ ਹਾਂ

ਸੋ ਗਾਣੇ ਦੇ ਬੋਲ ਆ, ਅੱਜ ਮੌਸਮ ਬੜਾ ਬੇਈਮਾਨ ਹੈ। ਗਾਇਆ ਮੁਹੰਮਦ ਰਫੀ ਨੇ ਗਾਣਾ, ਫਰਮਾਇਆ ਗਿਆ ਸੀ ਧਰਮਿੰਦਰ ਅਤੇ ਮੁਮਤਾਜ਼। ਬਹੁਤ ਹੀ ਵਧੀਆ ਗਾਣਾ, ਧਰਮਿੰਦਰ ਦੀਆਂ ਵਧੀਆ ਫਿਲਮਾਂ ਦੇ ਵਿੱਚੋਂ ਇੱਕ ਗਾਣਾ, ਮੁਮਤਾਜ਼ ਦੀਆਂ ਵਧੀਆ ਫਿਲਮਾਂ 'ਚ ਇੱਕ ਗਾਣਾ, ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ ਗਾਇਆ ਹੋਇਆ ਇੱਕ ਵਧੀਆ ਗਾਣਾ, ਉਹ ਸੁਣਦੇ ਹਾਂ।

ਇਹ ਸੀ ਅੱਜ ਮੌਸਮ ਬੜਾ ਬੇਈਮਾਨ ਹੈ ਅਤੇ ਆਉਣੇ ਵਾਲਾ ਕੋਈ ਤੂਫਾਨ ਹੈ, ਮੁਹੰਮਦ ਰਫੀ। ਅੱਗੇ ਗਾਣਾ ਸੁਣਦੇ ਹਾਂ ਰਾਜਵੀਰ ਜਵੰਦਾ ਤੋਂ। ਰਾਜਵੀਰ ਜਵੰਦਾ ਛੋਟੀ ਉਮਰ 'ਚ ਸਾਡਾ ਸਾਥ ਛੱਡ ਗਿਆ, ਪਰ ਜਿੰਨੇ ਵੀ ਗੀਤ ਗਾ ਗਿਆ ਕਾਫੀ ਵਧੀਆ ਗਾ ਗਿਆ। ਉਹਨਾਂ ਵਿੱਚੋਂ ਇੱਕ ਗੀਤ

0: ਲਓ ਜੀ ਮਾਲਕੋ ਤੁਹਾਡੀ ਸਵੇਰ ਦੀ ਪਹਿਲੀ ਚਾਹ।
1: ਇਹਦੀ ਕੀ ਲੋੜ ਸੀ ਮੈਨੂੰ ਦੱਸ ਦੇ, ਮੈਂ ਬਣਾ ਲਿਆਉਂਦੀ।
0: ਸਾਡਾ ਕੁਛ ਵੰਡਿਆ, ਸਾਰੀ ਉਮਰ ਤੁਸੀਂ ਪਲਾਈ ਮੈਨੂੰ, ਹੁਣ ਚਾਹ ਮੈਂ ਪਲਾਉਂਗਾ ਤੁਹਾਨੂੰ। ਖੁਸ਼ ਵੀ ਤਾਂ ਰੱਖਣਾ।

0: 99.9.
1: The difference is the music.
2: So, कोशिश करो खुश रहने दी, खुश रहा करो, खुश रखिया करो, ते यही बढ़िया आदत आ, रुसन दिया आदतां घटाउणियां चाहीदियां। ते अगे कहानी सुनदे आ, अमृता प्रीतम दी लिखी हुई कहानी अपने अपने शेख। अमृता प्रीतम ने बहुत सोहणियां रचनावां लिखियां, उन्हां विच्चों एक ही रचना।
3: हाजिर हाँ दोस्तों, तुहाडे सन्मुख प्रसिद्ध कहानीकार अमृता प्रीतम होरां दी लिखी हुई एक कहानी है, अपने अपने छेक। किसे नूं पता नहीं, सिर्फ रब नूं ते डॉक्टर राव नूं पता सी कि चीना ने अपनी छाती विच एक छेक लुकाया होया है। जिस दिन डॉक्टर राव ने वरिंदर दे एक्सरे सामने रख के उहदी बीवी नूं इकल्लियां बुला के कहा सी, मैं कह नहीं सकता वरिंदर दी जिंदगी किन्ने दिन बाकी है, हो सकता है कुछ महीने लंघ जाण, पर हो सकता है सिर्फ कुछ दिन ही। दिल दे चौं हिस्सियां विच जो कनैक्टिंग वॉल्स हुंदे ने, उन्हां विच्चों एक वॉल विच एक छेक है जो कुछ हफ्ते पहलां दे एक्सरे विच भुलेखे वर्गा बारीक सी, पर इस वार दे एक्सरे विच यकीन वर्गा खुला है। ते डॉक्टर राव ने ठंडी कारोबारी आवाज़ विच कहा सी, जे ये छेक उस तरह बारीक रहिंदा तां उहनूं थकावट की कसर तां रहिणी सी, पर हो सकता सी ਉਹ ਕਈ ਸਾਲ ਜਿਉਂਦਾ ਰਹਿੰਦਾ। ਪਰ ਡਾਕਟਰ ਨੂੰ ਪਰ ਤੋਂ ਅੱਗੇ ਕੁਝ ਕਹਿਣ ਦੀ ਲੋੜ ਨਹੀਂ ਸੀ। ਛੀਨਾ ਨੇ ਜਾਣ ਲਿਆ ਸੀ ਕਿ ਛੇਕ ਵੱਡਾ ਹੋ ਰਿਹਾ ਹੈ ਅਤੇ ਇਸ ਵਿੱਚੋਂ ਵਰਿੰਦਰ ਦੇ ਸਾਹ ਕਿਰਦੇ ਪਏ ਹਨ। ਅਤੇ ਉਹਨੇ ਡਾਕਟਰ ਨੂੰ ਜਦੋਂ ਆਖਿਆ, ਜੇ ਕਿਸਮਤ ਨੇ ਵਾਪਰਨਾ ਹੀ ਹੈ ਤਾਂ ਸਿਰਫ ਇੱਕ ਕੰਮ ਕਰੋ, ਉਹਨੂੰ ਉਸੇ ਤਰ੍ਹਾਂ ਗੂੰਗੀ ਰਹਿਣ ਦਿਓ ਜਿਵੇਂ ਉਹ ਕਈ ਮਹੀਨਿਆਂ ਤੋਂ ਹੈ। ਤੁਸੀਂ ਵਰਿੰਦਰ ਨੂੰ ਕੁਝ ਨਾ ਦੱਸੋ, ਹੁਣ ਭਾਵੇਂ ਕੁਝ ਮਹੀਨੇ ਬਾਕੀ ਨੇ ਅਤੇ ਭਾਵੇਂ ਕੁਝ ਦਿਨ, ਮੈਂ ਉਹਦੇ ਆਖਰੀ ਸਾਹ ਤੱਕ ਉਹਦੇ ਨਾਲ ਇੰਝ ਜਿਉਣਾ ਚਾਹੁੰਦੀ ਹਾਂ ਜਿਵੇਂ ਅਸਾਂ ਰਲ ਕੇ ਹਸ਼ਰ ਤੱਕ ਜਿਉਣਾ ਹੋਵੇ। ਤਾਂ ਇਹ ਸੁਣ ਕੇ ਡਾਕਟਰ ਰਾਓ ਨੇ ਜਾਣ ਲਿਆ ਸੀ ਕਿ ਛੀਨਾ ਨੇ ਆਪਣੀ ਛਾਤੀ ਵਿੱਚ ਉਹ ਛੇਕ ਲੁਕਾ ਲਿਆ ਹੈ ਜਿਹਨੂੰ ਦੁਨੀਆ ਦਾ ਕੋਈ ਐਕਸਰੇ ਨਹੀਂ ਵੇਖ ਸਕਦਾ। ਛੀਨਾ ਨੇ ਇਹ ਤਾਂ ਜਾਣ ਲਿਆ ਕਿ ਮੌਤ ਉਹਦੇ ਘਰ ਦਾ ਪਤਾ ਪੁੱਛਦੀ ਪਈ ਹੈ, ਪਰ ਸੋਚਿਆ ਅਜੇ ਜਿੰਨੇ ਦਿਨ ਉਹਨੂੰ ਘਰ ਨਹੀਂ ਲੱਭਦਾ ਅਤੇ ਅਜੇ ਜਿੰਨੇ ਦਿਨ ਉਹ ਘਰ ਦਾ ਬੂਹਾ ਨਹੀਂ ਖੜਕਾਉਂਦੀ, ਉਹ ਓਨੇ ਦਿਨ ਆਪਣੇ ਘਰ ਨੂੰ ਇੰਝ ਸਜਾਉਣਾ ਅਤੇ ਵਰਿੰਦਰ ਨਾਲ ਇੰਝ ਜਿਉਣਾ ਚਾਹੁੰਦੀ ਹੈ ਜਿਵੇਂ ਇੱਕ ਮਰਦ ਅਤੇ ਇੱਕ ਔਰਤ ਨੇ ਦੁਨੀਆ ਵਿੱਚ ਪਹਿਲਾ ਘਰ ਵਸਾਇਆ ਹੋਵੇ। ਵਰਿੰਦਰ ਨੂੰ ਉੱਕਾ ਪਤਾ ਨਹੀਂ ਸੀ ਕਿ ਮੌਤ ਕਾਲੀ ਪਈ ਹੋਈ ਹੈ, ਤਾਂ ਵੀ ਪਤਾ ਨਹੀਂ ਕਿ ਉਹਦੇ ਜੀਵ ਵਿੱਚ ਕੀ ਆਈ। ਉਹਨੇ ਸਾਰੇ ਔੜ ਪੌੜ ਕਰਕੇ ਮੇਰੇ ਲਈ ਇਹ ਘਰ ਖਰੀਦਿਆ। ਛੀਨਾ ਸੋਚਦੀ ਰਹੀ, ਮਸਾਂ 5 ਵਰ੍ਹਿਆਂ ਦੀ ਨੌਕਰੀ 'ਚੋਂ ਪੈਸੇ ਬਚੇ ਸਨ ਅਤੇ ਉਹਨੇ ਕੁਝ ਆਪਣੇ ਮਾਂ ਪਿਓ ਦੀ ਮਦਦ ਲੈ ਕੇ ਅਤੇ ਕੁਝ ਦਫ਼ਤਰ ਦੀ ਇੱਕ ਛੋਟਾ ਜਿਹਾ ਘਰ ਖਰੀਦ ਲਿਆ। ਅਤੇ ਛੀਨਾ ਨੂੰ ਨਿੱਕੀ ਨਿੱਕੀ ਗੱਲ ਵੀ ਚੇਤੇ ਆਈ, ਵਰਿੰਦਰ ਨੂੰ ਟਸਰੀ ਰੰਗ ਦੇ ਪਰਦੇ ਪਸੰਦ ਸਨ, ਪਰ ਉਹਨਾਂ ਲਈ ਪੈਸੇ ਨਹੀਂ ਸਨ ਬਚੇ। ਘਰ ਭਾਵੇਂ ਸਿਰਫ 2 ਕਮਰਿਆਂ ਦਾ ਹੈ, ਪਰ ਉਹਦੇ ਵਿੱਚ 20 ਫੁੱਟ ਅਤੇ 30 ਫੁੱਟ ਦਾ ਜੋ ਬਗੀਚਾ ਹੈ ਉਹਦੇ ਵਿੱਚ ਉਹ ਕਲਕੱਤਵੀ ਘਾਹ ਲਵਾਉਣਾ ਚਾਹੁੰਦਾ ਸੀ। ਉਹਦੇ ਵਿੱਚ ਉਹ 2 ਰੰਗਾਂ ਵਾਲੇ ਬੋਗਨ ਵਿਲੀਆ ਦੀ ਵੇਲ ਲਾਉਣਾ ਚਾਹੁੰਦਾ ਸੀ, ਉਹਦੀ 1 ਗੁੱਠੇ ਚੰਪਾ ਅਤੇ ਚਮੇਲੀ। ਅਤੇ ਛੀਨਾ ਨੇ ਟਰੰਕ ਵਿੱਚ ਪਈਆਂ ਸੋਨੇ ਦੀਆਂ 2 ਚੂੜੀਆਂ ਵੇਚ ਕੇ ਟਸਰੀ ਰੇਸ਼ਮ ਦੇ ਪਰਦੇ ਖਰੀਦ ਲਿਆਂਦੇ। ਵਰਿੰਦਰ ਦੇ ਪੁੱਛਣ 'ਤੇ ਛੀਨਾ ਨੇ ਆਖਿਆ ਕਿ ਮਕਾਨ ਦੀ ਚੱਠ ਲਈ ਮਾਂ ਨੇ ਕੁਝ ਨਹੀਂ ਸੀ ਭੇਜਿਆ, ਇਸ ਲਈ ਕਿਸੇ ਆਉਂਦੇ ਜਾਂਦੇ ਦੇ ਹੱਥ ਮਾਂ ਨੇ 500 ਰੁਪਈਏ ਭੇਜੇ ਸਨ। ਛੀਨਾ ਸੱਚਮੁੱਚ ਮਨ ਦੀ ਉਸ ਥਾਂ 'ਤੇ ਖਲੋ ਗਈ ਜਿੱਥੇ ਕਿ ਝੂਠ ਵੀ ਸੱਚ ਵਰਗੇ ਪਾਕ ਹੁੰਦੇ ਹਨ। 5 ਮਹੀਨੇ ਪਹਿਲਾਂ ਵਰਿੰਦਰ ਨੂੰ ਬੈਡਮਿੰਟਨ ਖੇਡਦਿਆਂ ਅਚਾਨਕ ਇੰਝ ਸਾਹ ਉਖੜ ਗਿਆ ਜਾਪਿਆ ਕਿ ਉਸ ਤੋਂ ਪਿੱਛੋਂ ਉਹ ਰੋਜ਼ ਤਰਕਾਲੀ ਅਜੀਬ ਥਕਾਵਟ ਮਹਿਸੂਸ ਕਰਨ ਲੱਗ ਪਿਆ ਸੀ। ਕੋਈ ਚੀਸ ਪੀੜ ਕਿਤੇ ਨਹੀਂ ਸੀ, ਪਰ ਜਿਵੇਂ ਹੱਡਾਂ ਵਿੱਚੋਂ ਰੋਜ਼ ਕੁਝ ਖੁਰਦਾ ਹੋਵੇ। ਅਤੇ ਹੁਣ ਪਿਛਲੇ ਮਹੀਨੇ ਤੋਂ ਵਰਿੰਦਰ ਨੇ ਦਫ਼ਤਰੋਂ ਛੁੱਟੀ ਲਈ ਹੋਈ ਸੀ। ਛੀਨਾ ਨਰਸਰੀ ਵਿੱਚੋਂ 1 ਬੂਟਾ ਰੋਜ਼ ਖਰੀਦ ਕੇ ਲਿਆਉਂਦੀ ਅਤੇ ਰੋਜ਼ ਸਵੇਰੇ ਆਪਣੇ ਨਿੱਕੇ ਜਿਹੇ ਬਗੀਚੇ ਵਿੱਚ ਉਹ ਵਰਿੰਦਰ ਦੇ ਹੱਥੋਂ ਇੰਜ ਲਗਵਾਉਂਦੀ ਜਿਵੇਂ ਵਰਿੰਦਰ ਦਾ ਤਿੜ ਭੋਰਾ ਰੋਜ਼ ਧਰਤੀ ਵਿੱਚ ਬੀਜ ਰਹੀ ਹੋਵੇ। ਛੀਨਾ ਦਾ ਬਹੁਤ ਜੀ ਕੀਤਾ ਵਰਿੰਦਰ ਦਾ ਤਿੜ ਭੋਰਾ ਉਹ ਆਪਣੀ ਕੁੱਖ ਵਿੱਚ ਵੀ ਬੀਜ ਲਵੇ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਹੁਣ ਤਾਂ ਡਾਕਟਰ ਨੇ ਕਿਹਾ ਸੀ ਕਿ ਚੰਗਾ ਹੁੰਦਾ ਜੇ ਵਰਿੰਦਰ ਨੇ ਵਿਆਹ ਹੀ ਨਾ ਕਰਵਾਇਆ ਹੁੰਦਾ। ਇਹੋ ਜਿਹੇ ਮਰੀਜ਼ ਲਈ ਜਿਸਮ ਦੀ ਤਲਖੀ ਮੌਤ ਦਾ ਹਟਕੋਰਾ ਵੀ ਹੋ ਸਕਦਾ ਹੈ ਜੇ ਪਤਾ ਹੁੰਦਾ। ਛੀਨਾ ਨੂੰ ਹਸਰਤ ਆਈ, ਪਰ ਹੁਣ ਕਿਸੇ ਹਸਰਤ ਵਿੱਚ ਵੀ ਗਵਾਉਣ ਜੋਗਾ ਵੇਲਾ ਨਹੀਂ ਸੀ। ਹੁਣ ਵੇਲਾ ਸਿਰਫ ਵਰਿੰਦਰ ਦੇ ਮੂੰਹ ਵੱਲ ਤੱਕੀ ਜਾਣ ਦਾ ਸੀ। ਛੀਨਾ ਦੇ ਘਰ ਨਾਲ ਲੱਗਦਾ ਘਰ ਚਿਰਾਂ ਤੋਂ ਖਾਲੀ ਸੀ ਤੇ ਜਿਹਦੀ ਬੇਆਬਾਦੀ ਕੋਲੋਂ ਕਦੀ ਕਦੀ ਉਸਨੂੰ ਰਾਤ ਵੇਲੇ ਡਰ ਆਉਂਦਾ ਹੁੰਦਾ ਸੀ, ਉਹ ਇਹਨਾਂ ਦਿਨਾਂ ਵਿੱਚ ਅਚਾਨਕ ਬਸ ਗਿਆ। ਇੱਕ ਔਰਤ, ਇੱਕ ਮਰਦ ਤੇ ਦੋ ਬੱਚੇ ਉਹਦੀ ਆਬਾਦੀ ਬਣ ਗਏ। ਛੀਨਾ ਨੂੰ ਕੰਧ ਪਾਰੋਂ ਆਉਂਦੀਆਂ ਆਵਾਜ਼ਾਂ ਚੰਗੀਆਂ ਲੱਗੀਆਂ, ਜਿਨ੍ਹਾਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਵੀ ਸਨ ਤੇ ਜਿੱਦਾਂ ਨਾਲ ਭਰੀਆਂ ਚੀਕਾਂ ਵੀ, ਮਰਦ ਤੇ ਔਰਤ ਦੀਆਂ ਇੱਕ ਦੂਜੇ ਨੂੰ ਹਾਕਾਂ ਵੀ ਤੇ ਖੇਬੜਾਂ ਵੀ। ਤੇ ਛੀਨਾ ਆਬਾਦੀ ਦੀਆਂ ਅਲਾਮਤਾਂ ਨੂੰ ਸੋਚਦੀ ਮਸਾਂ ਮੁਸਕਰਾਈ ਗਈ ਸੀ ਕਿ ਉਹਨੂੰ ਜਾਪਿਆ ਉਸ ਘਰ ਦੀ ਬੇਆਬਾਦੀ ਹੁਣ ਰੀਂਗਦੀ ਰੀਂਗਦੀ ਕੰਧ ਦੇ ਉੱਤੋਂ ਦੀ ਕਸਰਦੀ ਤਿਲਕਦੀ ਇਸ ਪਾਸੇ ਉਰਲੇ ਘਰ ਵੱਲ ਆਉਂਦੀ ਪਈ ਹੈ। ਫੇਰ ਤਰਕਾਲ ਵੇਲਾ ਸੀ ਜਿਸ ਵੇਲੇ ਛੀਨਾ ਦਾ ਬੂਹਾ ਖੜ ਗਿਆ। ਉਸਨੇ ਆਪਣੇ ਪਿਓ ਭਰਾ ਤੱਕ ਨੂੰ ਵੀ ਆਪਣੇ ਹਾਲ ਦੀ ਭਿਣਕ ਨਹੀਂ ਸੀ ਪਾਈ। ਉਹਨੂੰ ਕਿਸੇ ਦਾ ਸੁਰਤ ਪੁੱਛਣ ਆਉਣਾ ਕਬੂਲ ਨਹੀਂ ਸੀ। ਉਹ ਨਹੀਂ ਸੀ ਚਾਹੁੰਦੀ ਕੋਈ ਮਰਨੋਂ ਪਹਿਲਾਂ ਵਰਿੰਦਰ ਨੂੰ ਇਸ ਹਾਲਤ ਵਿੱਚ ਵੇਖੇ। ਇਸ ਲਈ ਇਸ ਵੇਲੇ ਕਿਸੇ ਦਾ ਆਉਣਾ ਨਹੀਂ ਸੀ ਹੋ ਸਕਦਾ ਸਿਵਾਏ ਡਾਕਟਰ ਰਾਓ ਦੇ, ਜੋ ਪਿਛਲੇ ਦਿਨਾਂ ਵਿੱਚ ਇੱਕ ਵਾਰੀ ਵਰਿੰਦਰ ਨੂੰ ਅੱਜੇ ਪੁੱਜੇ ਵੇਖ ਗਿਆ ਸੀ। ਪਰ ਉਹਦਾ ਦੂਜੀ ਵਾਰੀ ਆਉਣਾ ਵਰਿੰਦਰ ਲਈ ਮੁਸ਼ਕਲ ਬਣ ਸਕਦਾ ਸੀ। ਇਸ ਲਈ ਛੀਨਾ ਨੂੰ ਦਰਵਾਜ਼ੇ ਦਾ ਖੜਾਕ ਚੰਗਾ ਨਾ ਲੱਗਾ, ਪਰ ਝਿਜਕ ਕੇ ਦਰਵਾਜ਼ਾ ਖੋਲ੍ਹਦੀ ਨੇ ਵੇਖਿਆ ਆਉਣ ਵਾਲਾ ਡਾਕਟਰ ਰਾਓ ਨਹੀਂ ਸੀ, ਨਾਲ ਦੇ ਹੁਣੇ ਆਬਾਦ ਹੋਏ ਘਰ ਦੀ ਔਰਤ ਸੀ। ਔਰਤ ਕੁਝ ਸੰਕੋਚ ਵਿੱਚ ਸੀ, ਕਹਿਣ ਲੱਗੀ, ਤੁਹਾਡੇ ਘਰ ਸ਼ਾਇਦ ਟੈਲੀਫੋਨ ਹੈ, ਮੈਂ ਇੱਕ ਫੋਨ ਕਰ ਲਵਾਂ। ਮੈਂ ਤੁਹਾਡੇ ਗੁਆਂਢ ਤੋਂ ਮਿਸਿਸ ਕਪੂਰ ਹਾਂ। ਛੀਨਾ ਨੇ ਵਰਿੰਦਰ ਦੇ ਕਮਰੇ ਵਾਲਾ ਦਰਵਾਜ਼ਾ ਭੀੜਦਿਆਂ ਸਿਰਫ ਇੰਨਾ ਹੀ ਆਖਿਆ, ਉਹ ਸੁੱਤੇ ਪਏ ਨੇ ਮਿਸਿਸ ਕਪੂਰ, ਤੁਸੀਂ ਫੋਨ ਕਰ ਲਵੋ, ਪਰ ਜ਼ਰਾ ਹੌਲੀ ਬੋਲਣਾ, ਉਹ ਜਾਗ ਨਾ ਪੈਣ। ਸਧਾਰਨ ਜਿਹਾ ਫੋਨ ਸੀ। ਔਰਤ ਨੇ ਆਪਣੇ ਮਰਦ ਦੇ ਦਫ਼ਤਰ ਦਾ ਨੰਬਰ ਮਿਲਾਇਆ, ਪੁੱਛਿਆ ਕਿ ਉਹ ਦਫ਼ਤਰ ਵਿੱਚ ਹਨ ਕਿ ਚਲੇ ਗਏ ਹਨ। ਪਰ ਫੋਨ ਕਰਕੇ ਉਹ ਇੰਜ ਨਸੱਤੀ ਜਿਹੀ ਹੋ ਗਈ ਕਿ ਛੀਨਾ ਨੇ ਉਹਨੂੰ ਕੁਰਸੀ 'ਤੇ ਬਿਠਾਉਂਦਿਆਂ ਪਾਣੀ ਵੀ ਪੁੱਛਿਆ ਅਤੇ ਇਹ ਵੀ ਕਿ ਸ਼ਾਇਦ ਉਹਦੇ ਘਰ ਵਿੱਚ ਕੋਈ ਘਬਰਾਉਣ ਵਾਲੀ ਗੱਲ ਹੋ ਗਈ ਹੈ ਅਤੇ ਜੇ ਉਹ ਕੁਝ ਮਦਦ ਕਰ ਸਕੇ। ਔਰਤ ਭਾਵੇਂ ਢਲੀ ਉਮਰ ਦੀ ਨਹੀਂ ਸੀ, ਪਰ ਮੁਰਝਾਈ ਜਿਹੀ ਸੀ। ਉਂਝ ਅਜੇ ਵੀ ਚੰਗੀ ਫੱਬ ਵਾਲੀ ਸੀ, ਸਿਰਫ ਉਮਰ ਨਾਲੋਂ ਸੰਜੀਦਾ ਬਹੁਤੀ ਸੀ। ਆਖਣ ਲੱਗੀ, ਨਹੀਂ ਉਂਝ ਹੀ ਦੇਰ ਹੋ ਗਈ ਹੈ, ਅਜੇ ਉਹ ਘਰ ਨਹੀਂ ਆਏ, ਸੋਚਿਆ ਦਫ਼ਤਰੋਂ ਪਤਾ ਕਰਾਂ। ਔਰਤ ਦੇ ਸਾਦੇ ਲਫ਼ਜ਼ਾਂ ਦੀਆਂ ਬਿੱਥਾਂ ਵਿੱਚੋਂ ਜੋ ਫਿਕਰ ਛਣਦਾ ਪਿਆ ਸੀ ਉਹ ਸਾਦਾ ਨਹੀਂ ਸੀ। ਪਰ ਛੀਨਾ ਨੇ ਇਸ ਤੋਂ ਵੱਧ ਉਸ ਨੂੰ ਕੁਝ ਨਹੀਂ ਪੁੱਛਿਆ। ਔਰਤ ਚਲੀ ਗਈ, ਪਰ ਡੂੰਘੀ ਰਾਤ ਵੇਲੇ ਉਹਦੇ ਘਰੋਂ ਪਹਿਲੋਂ ਮਰਦ ਦੇ ਉੱਚਾ ਬੋਲਣ ਦੀ ਅਤੇ ਫਿਰ ਔਰਤ ਦੇ ਸੁਬਕ ਸੁਬਕ ਕੇ ਰੋਣ ਦੀ ਆਵਾਜ਼ ਆਈ ਤਾਂ ਛੀਨਾ ਨੂੰ ਅਕਾਲਾਂ ਵੇਲੇ ਦਾ ਖਿਆਲ ਸੱਚ ਜਾਪਿਆ। ਔਰਤ ਦੀ ਉਦਾਸੀ ਸ਼ਾਇਦ ਇੱਕ ਦਿਨ ਦੀ ਨਹੀਂ ਸੀ, ਇਹਦੇ ਪਿੱਛੇ ਸ਼ਾਇਦ ਬਹੁਤ ਸਾਰੇ ਦਿਨ ਸਨ। ਵਰਿੰਦਰ ਦੀ ਕਮਜ਼ੋਰੀ ਵੱਧਦੀ ਗਈ। ਉਹ ਥੋੜ੍ਹਾ ਜਿਹਾ ਉੱਠਦਾ, ਬਗੀਚੇ ਤੱਕ ਜਾਂਦਾ ਜਾਂ ਸਿਰਫ ਗੁਸਲਖਾਨੇ ਦੀ ਖੇਚਲ ਤੱਕ ਕਿ ਉਹਦੇ ਮੱਥੇ 'ਤੇ ਠੰਡੀ ਤਰੇੜੀ ਆ ਜਾਂਦੀ ਅਤੇ ਉਹ ਨਿਡਾਲ ਜਿਹਾ ਇੰਜ ਮੰਜੀ ਉੱਤੇ ਲੇਟ ਜਾਂਦਾ ਕਿ ਉਹਦੀਆਂ ਮੀਟੀਆਂ ਅੱਖਾਂ ਤੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਉਹ ਸੁੱਤਾ ਹੈ ਜਾਂ ਜਾਗਦਾ। ਅਤੇ ਛੀਨਾ ਘਰ ਦਾ ਸਾਰਾ ਕੁਝ ਦੱਬੇ ਪੈਰੀਂ ਕਰਦੀ ਰਹਿੰਦੀ ਤਾਂ ਕਿ ਉਹ ਖੜਾਕ ਨਾਲ ਜਾਗ ਨਾ ਪਵੇ। ਤੀਜੀ ਦੁਪਹਿਰ ਛੀਨਾ ਨੇ ਬਾਰੀ ਵਿੱਚੋਂ ਵੇਖਿਆ ਕਿ ਮਿਸਿਸ ਕਪੂਰ ਬਾਹਰੋਂ ਕੁਝ ਸਬਜ਼ੀ ਖਰੀਦ ਕੇ ਲਿਆਈ ਸੀ, ਫਿਰ ਸਬਜ਼ੀ ਨੂੰ ਅੰਦਰ ਰੱਖ ਕੇ ਛੀਨਾ ਦੇ ਘਰ ਵੱਲ ਆਉਂਦੀ ਪਈ ਸੀ। ਛੀਨਾ ਨੇ ਬੂਹਾ ਖੜਕਣ ਤੋਂ ਪਹਿਲਾਂ ਹੀ ਬੂਹਾ ਖੋਲ੍ਹ ਦਿੱਤਾ। ਮਿਸਿਸ ਕਪੂਰ ਨੇ ਸੰਗ ਦੀ ਆਵਾਜ਼ ਵਿੱਚ ਫੋਨ ਕਰਨ ਦੀ ਇਜਾਜ਼ਤ ਮੰਗੀ ਅਤੇ ਫਿਰ ਉਹੀ ਨੰਬਰ, ਉਹੀ ਦਫ਼ਤਰ, ਉਹੀ ਪੁੱਛ ਅਤੇ ਫੋਨ ਬੰਦ ਕਰਦੀ ਉਹ ਭਰੀਆਂ ਅੱਖਾਂ ਨਾਲ ਬੇਸਹਾਰਾ ਜਿਹੀ ਕੁਰਸੀ ਉੱਤੇ ਬੈਠ ਗਈ। ਛੀਨਾ ਨੇ ਸਬੱਬ ਨਾਲ ਆਪਣੇ ਲਈ ਚਾਹ ਬਣਾਈ ਹੋਈ ਸੀ। ਉਹਨੂੰ ਦੋ ਪਿਆਲਿਆਂ ਵਿੱਚ ਪਾਉਂਦੀ ਨੇ ਇੱਕ ਪਿਆਲਾ ਉਹਦੇ ਅੱਗੇ ਰੱਖ ਦਿੱਤਾ। ਮਿਸਿਸ ਕਪੂਰ ਨੇ ਰਸਮੀ ਇਨਕਾਰ ਨਹੀਂ ਕੀਤਾ, ਸ਼ਾਇਦ ਇੱਕ ਤੱਤੇ ਘੁੱਟ ਦੀ ਉਹਨੂੰ ਸੱਚਮੁੱਚ ਲੋੜ ਸੀ, ਤੱਤੇ ਘੁੱਟ ਦੀ ਵੀ ਤੇ ਸ਼ਾਇਦ ਇੱਕ ਨਿੱਘੀ ਆਵਾਜ਼ ਦੀ ਵੀ। ਆਖਣ ਲੱਗੀ, ਛੀਨਾ ਭੈਣ, ਮੈਂ ਤੈਨੂੰ ਵੀ ਕਵੇਲੇ ਦੁੱਖ ਦਿੰਦੀ ਹਾਂ। ਅਤੇ ਛੀਨਾ ਦੇ ਭਲੇ ਜਿਹੇ ਮੂੰਹ ਅੱਗੇ ਉਸਨੇ ਆਪਣਾ ਮਨ ਫੋਲ ਦਿੱਤਾ। ਮੇਰੇ ਖਾਵਨ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀਆਂ ਔਰਤਾਂ ਨੇ। ਅੱਜ ਜਦੋਂ ਸਬਜ਼ੀ ਲੈਣ ਗਈ ਸਾਂ, ਦੂਰੋਂ ਆਉਂਦੀ ਇੱਕ ਕਾਰ ਵੇਖੀ, ਜਾਪਿਆ ਉਹ ਬੈਠੇ ਹੋਏ ਨੇ ਅਤੇ ਉਹਨਾਂ ਦੇ ਨਾਲ ਇੱਕ ਔਰਤ। ਇਹ ਵੀ ਸੋਚਿਆ, ਸ਼ਾਇਦ ਮੇਰੇ ਮਨ ਦਾ ਵਹਿਮ ਹੈ, ਉਹ ਤਾਂ ਦਫ਼ਤਰ ਬੈਠੇ ਹੋਣਗੇ, ਇਸੇ ਲਈ ਫੋਨ ਕੀਤਾ। ਉਹ ਸੱਚੀ ਮੁੱਚੀ ਦਫ਼ਤਰ ਵਿੱਚ ਨਹੀਂ, ਸੋ ਉਹੀ ਸਨ ਅਤੇ ਨਾਲ ਪਤਾ ਨਹੀਂ ਕੌਣ ਸੀ। ਅਤੇ ਮਿਸਿਜ਼ ਕਪੂਰ ਨੇ ਦੱਸਿਆ ਕਿ ਜਿਹੜੇ ਇਲਾਕੇ ਵਿੱਚ ਉਹ ਪਹਿਲੋਂ ਰਹਿੰਦੇ ਸਨ, ਉਸ ਘਰ ਦੀ ਅਸਲੋਂ ਗੁਆਂਢਣ ਨਾਲ ਮਿਸਟਰ ਕਪੂਰ ਨੇ ਆਉਣ ਜਾਣ ਕਰ ਲਿਆ ਸੀ। ਮੈਂ ਸੋਚਿਆ ਸੀ ਇਸ ਘਰ ਵਿੱਚ ਬਦਲ ਕੇ ਆ ਜਾਵਾਂਗੇ ਅਤੇ ਉਹ ਸਿਲਸਿਲਾ ਮੁੱਕ ਜਾਏਗਾ, ਪਰ ਇੱਥੇ ਵੀ ਇਹ ਪਤਾ ਨਹੀਂ ਕੌਣ, ਕੋਈ ਨਵੀਂ ਜਾਪਦੀ ਹੈ। ਅਤੇ ਮਿਸਿਜ਼ ਕਪੂਰ ਨੇ ਭਰੀਆਂ ਅੱਖਾਂ ਨਾਲ ਕਿਹਾ, ਜਦੋਂ ਤਰਕਾਲਾਂ ਪੈਂਦੀਆਂ ਨੇ ਮੇਰਾ ਆਦਮੀ ਘਰ ਨਹੀਂ ਆਉਂਦਾ, ਸੋਚਦੀ ਹਾਂ ਪਤਾ ਨਹੀਂ ਇਸ ਵੇਲੇ ਉਹ ਕਿਹਦੇ ਕੋਲ ਹੋਵੇਗਾ। ਉਹਨੂੰ ਉਡੀਕਦੀ ਵੀ ਰੋਂਦੀ ਹਾਂ ਅਤੇ ਜਦੋਂ ਉਹ ਘਰ ਆਉਂਦਾ ਹੈ ਵੇਖ ਕੇ ਵੀ ਰੋਂਦੀ ਹਾਂ। ਸ਼ੀਨਾ ਦੇ ਮਨ ਵਿੱਚ ਘੇਰ ਪਈ, ਇਹਦਾ ਮਰਦ ਹੈ ਜੋ ਪਤਾ ਨਹੀਂ ਕਿੱਥੇ ਕਿੱਥੇ ਕਿਹਦੇ ਕਿਹਦੇ ਕੋਲ ਜਾਂਦਾ ਹੈ, ਪਰ ਰਾਤ ਪਈ ਘਰ ਮੁੜ ਆਉਂਦਾ ਹੈ ਆਪਣੀ ਬੀਵੀ ਕੋਲ, ਆਪਣੀ ਔਰਤ ਕੋਲ। ਪਰ ਮੇਰਾ ਮਰਦ ਛੇਤੀ, ਬਹੁਤ ਛੇਤੀ ਉੱਥੇ ਚਲਾ ਜਾਏਗਾ ਜਿੱਥੋਂ ਉਹ ਕਦੀ ਨਹੀਂ ਮੁੜੇਗਾ, ਅਤੇ ਮੇਰੇ ਕੋਲ ਉਡੀਕਣ ਜੋਗਾ ਵੀ ਕੁਝ ਨਹੀਂ ਹੋਵੇਗਾ। ਅਤੇ ਛੀਨਾ ਦੇ ਮੂੰਹ ਉੱਤੇ ਜਦੋਂ ਪਲੱਤਣ ਫਿਰ ਗਈ, ਮਿਸਿਜ਼ ਕਪੂਰ ਨੇ ਦਰਦ ਨਾਲ ਪੁੱਛਿਆ, ਛੀਨਾ ਭੈਣ, ਤੇਰਾ ਮਰਦ ਬਿਮਾਰ ਹੈ? ਮੈਂ ਬੜੇ ਦਿਨਾਂ ਤੋਂ ਵੇਖ ਰਹੀ ਹਾਂ ਉਹ ਦਫ਼ਤਰ ਨਹੀਂ ਜਾਂਦਾ, ਕਿਤੇ ਵੀ ਬਾਹਰ ਨਹੀਂ ਜਾਂਦਾ। ਤਾਂ ਛੀਨਾ ਦਾ ਮਨ ਭਰ ਆਇਆ ਅਤੇ ਜਿਹੜਾ ਮਨ ਦਾ ਛੇਕ ਉਹਨੇ ਕਿਸੇ ਨੂੰ ਨਹੀਂ ਸੀ ਵਿਖਾਇਆ, ਮਿਸਿਜ਼ ਕਪੂਰ ਨੂੰ ਵਿਖਾ ਦਿੱਤਾ। ਮਿਸਿਜ਼ ਕਪੂਰ ਨੇ ਆਖਿਆ ਕੁਝ ਨਹੀਂ, ਪਰ ਉਹਦੇ ਮਨ ਵਿੱਚ ਇੱਕ ਰਸ਼ਕ ਉੱਤਰ ਗਿਆ, ਇਹ ਕਿੱਡੀ ਕਰਮਾਂ ਵਾਲੀ ਔਰਤ ਹੈ, ਇਹਦਾ ਮਰਦ ਆਖਰੀ ਸਾਹ ਤੱਕ ਇਹਦਾ ਮਰਦ ਹੈ, ਉਹ ਮਰ ਕੇ ਵੀ ਇਹਦੇ ਲਈ ਜਿਉਂਦਾ ਰਹੇਗਾ, ਇਹ ਉਹਦੇ ਇੱਕ ਇੱਕ ਚੇਤੇ ਨੂੰ ਜੀਵੇਗੀ, ਉਹਦੇ ਲਾਏ ਹੋਏ ਬੂਟੇ ਜਦੋਂ ਫੁੱਲ ਦੇਣਗੇ ਇਹਨੂੰ ਹਰ ਪੱਤੀ ਵਿੱਚੋਂ ਅਤੇ ਹਰ ਰੰਗ ਵਿੱਚੋਂ ਉਹਦੀ ਮਹਿਕ ਆਵੇਗੀ। ਅਤੇ ਛੀਨਾ ਭਰੀਆਂ ਅੱਖਾਂ ਨਾਲ ਉੱਠ ਕੇ ਜਾਂਦੀ ਮਿਸਿਜ਼ ਕਪੂਰ ਦੀ ਪਿੱਠ ਵੱਲ ਤੱਕਦੀ ਰਹੀ, ਮੇਰੇ ਨਾਲੋਂ ਤਾਂ ਇਸ ਦੇ ਨਸੀਬ ਚੰਗੇ ਨੇ, ਜਦੋਂ ਇਹਦਾ ਮਰਦ ਆਉਂਦਾ ਏ ਇਹ ਉਹਦੇ ਨਾਲ ਲੜ ਸਕਦੀ ਏ, ਉਹਦੇ ਅੱਗੇ ਰੋ ਸਕਦੀ ਏ, ਪਰ ਮੈਂ ਕਿਹਦੇ ਨਾਲ ਲੜਾਂਗੀ, ਮੈਂ ਕਿਹਦੇ ਅੱਗੇ ਰੋਵਾਂਗੀ। ਅਤੇ ਛੀਨਾ ਦੇ ਕੰਨਾਂ ਵਿੱਚ ਆਪਣੀ ਅਤੇ ਵਰਿੰਦਰ ਦੀ ਉਹ ਆਵਾਜ਼ ਭਰ ਗਈ, ਜਦੋਂ ਵਰਿੰਦਰ ਬਾਹਰੋਂ ਆਉਂਦਾ ਉਹਦੇ ਲਈ ਫੁੱਲ ਲਿਆਉਂਦਾ ਆਖਦਾ ਹੁੰਦਾ ਸੀ, ਉਹ ਮੇਰੀ ਇਕਲੌਤੀ ਬੀਵੀ ਵੇਖ। ਅਤੇ ਛੀਨਾ ਉਹਦੇ ਮੋਢੇ ਨਾਲ ਸਿਰ ਲਾਉਂਦੀ ਆਖਦੀ ਹੁੰਦੀ ਸੀ, ਮੇਰੇ ਇਕਲੌਤੇ ਖਾਵੰਦ, ਆਪਣੇ ਹੱਥੀਂ ਮੇਰੇ ਵਾਲਾਂ ਵਿੱਚ ਲਾ ਦੇ। ਅਤੇ ਅੱਜ ਬਗੀਚੇ ਦਾ ਨਵਾਂ ਉੱਗਿਆ ਇੱਕ ਫੁੱਲ ਤੋੜ ਕੇ ਵਰਿੰਦਰ ਦੇ ਕਮਰੇ ਵਿੱਚ ਰੱਖਦੀ ਹੋਈ ਛੀਨਾ ਨੂੰ ਜਾਪਿਆ, ਉਹਦੀ ਛਾਤੀ ਵਿੱਚ ਪਿਆ ਹੋਇਆ ਛੇਕ ਅੱਜ ਬਹੁਤ ਵੱਡਾ ਹੋ ਗਿਆ ਏ, ਬਹੁਤ ਵੱਡਾ। ਸ਼ੁਕਰੀਆ ਦੋਸਤੋ।
2: ਇਹ ਸੀ ਕਹਾਣੀ ਆਪਣੇ ਆਪਣੇ ਛੇਕ। ਸੋ ਬਹੁਤ ਪਿਆਰੀ ਕਹਾਣੀ ਅੰਮ੍ਰਿਤਾ ਪ੍ਰੀਤਮ, ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਜਿਹੜੀਆਂ ਕਾਫੀ ਡੂੰਘਾਈ ਵਾਲੀਆਂ ਰਚਨਾਵਾਂ। ਚਲੋ ਅੱਗੇ ਗਾਣਾ ਸੁਣਦੇ ਹਾਂ, ਛੱਲਾ ਮੁੜ ਕੇ ਨਹੀਂ ਆਇਆ।

0: ਇਹ ਸੀ ਜਦਾਈਆਂ ਪਾਵੀਂ ਨਾ। ਚਲੋ ਅੱਗੇ ਥੋੜ੍ਹਾ ਹਾਸਰਸ ਵੱਲ ਚੱਲਦੇ ਹਾਂ, ਹੱਸਦੇ ਰਿਹਾ ਕਰੋ। ਕਰਮਜੀਤ ਅਨਮੋਲ ਹੋਣੀ ਬਹੁਤ ਵਧੀਆ ਹਾਸਰਸ ਕਲਾਕਾਰ, ਵਧੀਆ ਵਧੀਆ ਗੱਲਾਂ ਕਰ ਜਾਂਦੇ, ਤਾਂ ਉਹਨਾਂ ਦੀ ਦੇਖਦੇ ਹਾਂ ਇਸ ਵਾਰਤਾਲਾਪ 'ਚ ਕੀ ਆ ਇਹ ਕਮੇਡੀ।
1: ਹੈਲੋ ਰਾਕਟ ਸਿੰਘ ਜੀ,
2: ਹਾਏ।
1: ਸਾਡੇ ਗ੍ਰਹਿ ਦੇ ਪ੍ਰਾਣੀ ਨਾ ਤੁਹਾਡਾ ਇੰਤਜ਼ਾਰ ਕਰ ਰਹੇ ਸੀ।
2: ਦੇਖੋ ਜੀ, ਫਿਰ ਰਾਕਟ ਸਿੰਘ ਆਪਣੇ ਸਮੇਂ ਅਨੁਸਾਰ ਪਹੁੰਚ ਗਿਆ ਤੁਹਾਡੇ ਕੋਲ।
1: ਉਹ ਜਿਹੜਾ ਤੁਸੀਂ ਪਿਛਲੀ ਵਾਰ ਇੱਕ ਪ੍ਰੋਡਕਟ ਲੈ ਕੇ ਆਏ ਸੀ ਨਾ, ਜਿਹਨੇ ਸਾਡੇ ਸਾਰੇ ਪ੍ਰਾਣੀ ਦੇ ਰੰਗ ਨਿਖਾਰ ਕੇ ਰੱਖ ਦਿੱਤਾ।
2: ਅੱਛਾ ਅੱਛਾ,
1: ਕੀ ਨਾਮ ਸੀ ਉਸਦਾ?
2: ਉਸਦਾ ਨਾਮ ਸੀ ਜੀ ਚਾਵਾਂ। ਚਾਵਾਂ?
1: ਚਾਵਾਂ?
2: ਹਾਂਜੀ, ਬੜੀ ਸਫਾਈ ਕਰਦਾ। ਕਈ ਲੋਕ ਤਾਂ ਇੱਥੇ ਜਿਹੜੇ ਕੋਈ ਸ਼ਰੀਫ ਬੰਦੇ ਹੁੰਦੇ ਨੇ ਦਿਲ ਦੇ ਵਧੀਆ, ਉਹਨਾਂ ਨੂੰ ਵੀ ਚਾਵਾਂ ਹੀ ਕਹਿੰਦੇ ਨੇ।
1: ਅੱਛਾ,
2: ਹਾਂਜੀ।
1: ਇਸ ਵਾਰ ਤੁਸੀਂ ਸਾਡੇ ਲਈ ਕਿਹੜੀ ਨਵੀਂ ਚੀਜ਼ ਲੈ ਕੇ ਆਏ ਹੋ?
2: ਇਸ ਵਾਰੀ ਮੈਂ ਇੱਕ ਰਿਸਕ ਲੈ ਕੇ ਆ ਰਿਹਾ।
1: ਰਿਸਕ ਕਿਉਂ?
2: ਦੇਖੋ ਜੀ, ਇਹ ਪ੍ਰੋਡਕਟ ਨੂੰ ਮੈਂ ਲੈ ਕੇ ਕਈ ਗ੍ਰਹਿਾਂ ਤੇ ਗਿਆ, ਪਰ ਕਿਸੇ ਨੇ ਹਮੀ ਨਹੀਂ ਭਰੀ। ਪਰ ਇਹ ਰਾਕਟ ਸਿੰਘ ਇਸ ਪ੍ਰੋਡਕਟ ਨੂੰ ਵੀ ਵੇਚ ਕੇ ਦਿਖਾਊਗਾ।
1: ਕੀ ਨਾਮ ਹੈ ਉਸਦਾ?
2: ਉਸ ਪ੍ਰੋਡਕਟ ਦਾ ਨਾਮ ਹੈ ਨੇਤਾ ਤਾੜੀਆਂ।
1: ਤਾੜੀਆਂ?
2: ਬਿਲਕੁਲ ਜੀ।
1: ਤਾੜੀਆਂ ਕਿਉਂ?
2: ਤਾੜੀਆਂ ਤੋਂ ਬਿਨਾਂ ਨੇਤਾ ਬਾਹਰ ਆਉਂਦੇ ਹੀ ਨਹੀਂ।
1: ਅੱਛਾ,
2: ਤਾੜੀਆਂ ਮਾਰੋ ਤੁਸੀਂ।
1: ਨੇਤਾ ਹੈ ਕਿੱਥੇ?
2: ਬਈ ਉਹ ਤਾਂ ਆ ਜਾਣਗੇ। ਤੁਸੀਂ ਐਂ ਕਰੋ, ਆਹ ਇੱਕ ਮਿੰਟ, ਇਹ ਆਹ ਨੇਤਾ ਜੀ ਦੀ ਫੋਟੋ ਦੇਖੋ ਤੁਸੀਂ, ਇਹ ਆਹ ਦੇਖੋ। ਦੇਖੋ ਜੀ, ਉਹ ਵੀ ਤਾਂ ਐਕਟਿੰਗ ਕਰਦਾ ਲੋਕਾਂ ਨਾਲ। ਫਰਕ ਸਿਰਫ ਇੰਨਾ ਹੈ ਜੀ, ਅਭਿਨੇਤਾ ਨੇ ਜਿਹੜੇ ਉਹ ਪਰਦੇ ਦੇ ਉੱਤੇ ਐਕਟਿੰਗ ਕਰਦੇ ਨੇ, ਜਿਹੜੇ ਨੇਤਾ ਨੇ ਉਹ ਪਰਦੇ ਅੰਦਰ ਕਰਦੇ ਨੇ। ਤੁਸੀਂ ਆ ਸਾਡੇ ਅਗਲੇ ਨੇਤਾ ਜੀ ਦੇਖੋ, ਇਹ ਦੇਖੋ, ਇਹ ਮੈਂ ਤੁਹਾਨੂੰ ਇਹ ਦਿਖਾਉਣਾ, ਇਹ ਦੇਖੋ, ਇਹ ਦੇਖੋ। ਹਾਂ,
1: ਇਹ ਤੇ ਖਾਲੀ ਹੈ, ਮੈਨੂੰ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਚੰਗੀ ਤਰ੍ਹਾਂ ਦੇਖੋ ਨਾ, ਆ ਵੇਖੋ, ਕੁਝ ਨਹੀਂ ਆਇਆ।
2: ਦੇਖੋ ਜੀ, ਜਦੋਂ ਦੇ ਜਿੱਤ ਕੇ ਗਏ ਨੇ ਇੱਥੋਂ, ਉਹ ਕਿਸੇ ਨੂੰ ਵੀ ਨਜ਼ਰ ਨਹੀਂ ਆਏ, ਨਾ ਤਾਂ ਆਪਣੇ ਇਲਾਕੇ ਦੇ ਵਿੱਚ ਤੇ ਨਾ ਹੀ ਕੁਰਸੀ ਤੇ।
1: ਅੱਛਾ,
2: ਆ ਦੇਖੋ ਜੀ, ਆ ਨੇਤਾ ਦੇਖੋ।
1: ਹਾਏ, ਛੀ ਛੀ ਛੀ,
2: ਕੀ ਗੱਲ,
1: ਇੰਨਾ ਗੰਦਾ। ਇਹਦੇ ਦੰਦ ਵੇਖੋ, ਹਾਏ ਹਾਏ, ਕਿੰਨਾ ਕਾਲਾ ਰੰਗ ਹੈ, ਗੰਦਾ ਜਿਹਾ। ਰੱਖੋ ਰੱਖੋ,
2: ਦੇਖੋ ਅੰਦਰ। ਦੇਖੋ ਭੈਣ ਜੀ, ਇਹਦੀ ਸ਼ਕਲ ਤੇ ਨਾ ਜਾਓ ਤੁਸੀਂ। ਦੇਖੋ ਜਿਹੜੀ ਇਹਦੀ ਬਦਸੂਰਤੀ ਹੈ ਨਾ, ਉਹੀ ਇਹਦੀ TRP ਦਾ ਕਾਰਨ ਹੈ। ਹਾਂਜੀ,
1: ਉਹ ਕਿੱਦਾਂ?
2: ਦੇਖੋ, ਜਦੋਂ ਮੁਹੱਲੇ ਦੇ ਵਿੱਚ ਇਲੈਕਸ਼ਨਾਂ ਵੇਲੇ ਇਹ ਵੋਟਾਂ ਮੰਗਣ ਜਾਂਦਾ ਹੈ, ਤਾਂ ਲੋਕ ਇਹਨੂੰ ਜਿਤਾ ਦਿੰਦੇ ਆ ਕਿ ਘੱਟ ਤੋਂ ਘੱਟ 5 ਸਾਲ ਸਾਡੇ ਮੱਥੇ ਤਾਂ ਨਹੀਂ ਲੱਗੋ।
1: ਰਾਕਟ ਸਿੰਘ ਜੀ, ਮੈਨੂੰ ਤੁਹਾਡੇ ਪ੍ਰੋਡਕਟ ਦੇ ਬਾਰੇ ਕੁਝ ਵੀ ਸਮਝ ਨਹੀਂ ਆਇਆ। ਕੀ ਨੇਤਾ ਕਰਦਾ ਕੀ ਹੈ?
2: ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਨੇਤਾ ਇਲੈਕਸ਼ਨ ਜਿੱਤਦਾ ਹੈ।
1: ਅੱਛਾ,
2: ਫਿਰ ਲੋਕਾਂ ਨੂੰ ਆਪਸ ਵਿੱਚ ਲੜਾਉਂਦਾ ਹੈ, ਫਿਰ ਕਪੜੇ ਕਰਦਾ ਹੈ, ਤੇ ਫਿਰ ਕੁੱਲ ਮਿਲਾ ਕੇ ਨੇਤਾ ਐਸ਼ ਕਰਦਾ ਹੈ।
1: ਵੈਰੀ ਸਮਾਰਟ।
2: ਦੇਖੋ ਜੀ, ਥੈਂਕ ਯੂ ਭੈਣ ਜੀ, ਇਸ ਗ੍ਰਹਿ ਦੇ ਉੱਤੇ ਬੜੇ ਨਵੇਂ ਨਵੇਂ ਤਜਰਬੇ ਕਰਨਗੇ ਉਹ, ਬੜੀਆਂ ਨਵੀਆਂ ਚੀਜ਼ਾਂ ਲੈ ਕੇ ਆਉਣਗੇ।
1: ਅੱਛਾ,
2: ਹਾਂਜੀ,
1: ਸਾਡੇ ਗ੍ਰਹਿ ਤੇ ਪਾਣੀ ਨਹੀਂ ਹੈਗਾ, ਕੀ ਇਹ ਪਾਣੀ ਲੈ ਕੇ ਆਉਣਗੇ?
2: ਦੇਖੋ ਜੀ, ਪਾਣੀ ਚਾਹੇ ਲੈ ਕੇ ਆਉਣ ਚਾਹੇ ਨਾ, ਪਰ ਮੁੱਦਾ ਜ਼ਰੂਰ ਉਠਾਉਣਗੇ।
1: ਅੱਛਾ,
2: ਹਾਂਜੀ,
1: ਸਾਡੇ ਗ੍ਰਹਿ ਤੇ ਸੜਕਾਂ ਬਣਾਉਣਗੇ?
2: ਜੇ ਇਹ ਆਪ ਆਉਣਗੇ ਤਾਂ ਜ਼ਰੂਰ ਬਣਾਉਣਗੇ।
1: ਸਾਡੇ ਗ੍ਰਹਿ ਤੇ ਇਮਾਰਤਾਂ ਬਣਾਉਣਗੇ?
2: ਦੇਖੋ ਜੀ, ਕਾਗਜ਼ਾਂ ਦੇ ਵਿੱਚ ਇਮਾਰਤਾਂ ਪਹਿਲਾਂ ਹੀ ਬਣਾ ਦੇਣਗੇ।
1: ਇਹ ਨੌਜਵਾਨ ਵਰਗ ਲਈ ਕੀ ਕਰਨਗੇ?
2: ਦੇਖੋ ਜੀ, ਪਹਿਲਾਂ ਤਾਂ ਨਸ਼ੇ ਕਰਾਉਣਗੇ, ਫਿਰ ਬਦਮਾਸ਼ੀਆਂ।
1: ਸਾਡੇ ਗ੍ਰਹਿ ਤੇ ਨਾ ਮਿੱਟੀ ਬਹੁਤ ਜ਼ਿਆਦਾ ਜੰਮੀ ਪਈ ਹੈ।
2: ਪੱਟ ਦੇਣਗੇ ਜੀ, ਪੂਰੀ ਪਲੀਤ ਕਰਨਗੇ।
1: ਉਹ ਕਿੱਦਾਂ?
2: ਮੇਰਾ ਮਤਲਬ ਵੀ ਉਹਨੂੰ ਪੂਰੇ ਹਿੱਸਿਆਂ ਦੇ ਵਿੱਚ ਵੰਡਣਗੇ, ਫਿਰ ਸਾਰਿਆਂ ਤੇ ਕਬਜ਼ਾ ਕਰਨਗੇ।
1: ਨਾ ਬਾਬਾ ਨਾ, ਮੈਨੂੰ ਤੇ ਇਸ ਪ੍ਰੋਡਕਟ ਤੋਂ ਬਹੁਤ ਜ਼ਿਆਦਾ ਡਰ ਲੱਗ ਰਿਹਾ।
2: ਦੇਖੋ ਭੈਣ ਜੀ, ਪਹਿਲਾਂ ਪਹਿਲਾਂ ਹੀ ਡਰ ਲੱਗਦਾ, ਫਿਰ ਤੁਸੀਂ ਵੀ ਆਦੀ ਹੋ ਜਾਓਗੇ। ਪੁੱਛ ਲਓ ਭਾਵੇਂ ਜੱਜ ਸਾਹਿਬ ਤੋਂ।
3: ਇਹ
0: ਸੀ ਕੁਛ ਨੇਤਾ ਅਭਿਨੇਤਾ ਕੀ ਕਰਦੇ ਆ। ਦੇਖੋ, ਕਮੇਡੀਅਨ ਜਿਹੜੇ ਗੱਲਬਾਤ ਕਹਿ ਜਾਂਦੇ ਕਿਸੇ ਤਰੀਕੇ ਨਾਲ, ਸਮਝਣ ਵਾਲੇ ਸਮਝ ਲੈਣ ਤਾਂ ਵਧੀਆ, ਨਾ ਸਮਝਣ ਤਾਂ ਨੇਤਾ ਕਾਮਯਾਬ ਹੋ ਜਾਂਦੇ ਆ, ਜਾਂ ਜਿਹੜੇ ਵੀ ਪਰਸਨ ਜਿਹਦਾ ਬਦਲੇ ਕਹਿੰਦੇ ਆ ਉਹ ਕਾਮਯਾਬ। ਦੇਖੋ, ਨੇਤਾ ਸੜਕਾਂ ਤਾਂ ਨਹੀਂ ਬਣਾਉਂਦੇ, ਸੜਕਾਂ ਰੋਲ ਦਿੰਦੇ ਸਾਰੇ ਵੀ ਜੋ ਵੀ ਕੰਮ ਕਰਨੇ ਆ, ਜੋ ਕਰਦੇ ਆ ਜ਼ਰੂਰ ਇਹ 'ਚ ਬਹੁਤ ਪਿਆਰ ਨਾਲ ਦੱਸਿਆ। ਸਮਾਂ ਇਸ ਵੇਲੇ 9:52 ਹੋ ਗਏ ਨੇ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਆ ਗਿਆ। ਇਹੀ ਆਸ ਕਰਦੇ ਹਾਂ ਕਿ ਰਹਿੰਦਾ ਹੋਇਆ ਦਿਨ ਸਾਰਿਆਂ ਦੀ ਜ਼ਿੰਦਗੀ 'ਚ ਬੜਾ ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ, ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ, ਵਧੀਆ ਰੱਖੇ, ਖੁਸ਼ ਰੱਖੇ। ਅਤੇ ਆਉਂਦੇ ਐਤਵਾਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਤਦ ਤੱਕ ਰੱਬ ਰਾਖਾ। ਮਿਲਨ ਸਿੰਘ ਦੀ ਆਵਾਜ਼ 'ਚ ਇਹ ਗੀਤ ਸੁਣਦੇ ਹਾਂ। ਮਿਲਨ ਸਿੰਘ ਜਿਹਨੇ, ਇੱਕ ਇਨਸਾਨ ਨੇ ਵੱਖ ਵੱਖ ਆਵਾਜ਼ਾਂ ਇੱਕੋ ਸਮੇਂ 'ਚ ਕੱਢੀਆਂ, ਉਹਦੇ ਗੀਤ ਸੁਣਦੇ ਹਾਂ।